ਗਏ ਸਨ ਟੈਂਕਾਂ ਦੇ ਨਾਲ ਇੱਥੇ ਜੰਗ ਦੇ ਨਾਲ ਹੋਏ ਖੰਡਰਾਂ ਵਿੱਚ। ਇੱਕ ਆਦਮੀ ਇਹਨਾਂ ਆਜ਼ਾਦੀ ਦੇਣ ਵਾਲਿਆਂ ਦੇ ਨੇੜੇ ਆਇਆ, ਉਸਦੀ ਵੋਟੀ ਨੇ ਚਪਕ ਕੇ ਉਸਨੂੰ ਕੋਰਟ ਤੋਂ ਫੜ ਕੇ ਪਿੱਛੇ ਖਿੱਚ ਲਿਆ। ਇਹਨਾਂ ਦਾ ਇਤਬਾਰ ਨਹੀਂ ਕਰਨਾ, ਹਮੇਸ਼ਾ ਵਿਦੇਸ਼ੀ ਨੇ,